0: ਇਹ ਗੀਤ ਤੁਸੀਂ ਬੱਬੂ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ ਸਿੱਖਿਆ ਅਤੇ ਲਿੰਗ ਸਮਾਨਤਾ ਤੇ ਵਾਰਤਾਕਾਰ ਨੇ ਜਸਮੀਤ ਕੌਰ।
1: ਲਿੰਗ ਬਰਾਬਰੀ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ। ਇਸ ਦੇ ਮੂਲ ਰੂਪ ਵਿੱਚ ਲਿੰਗ ਬਰਾਬਰੀ ਦਾ ਮਤਲਬ ਹੈ ਕਿ ਸਾਰੇ ਲਿੰਗਾਂ ਦੇ ਵਿਅਕਤੀ, ਔਰਤਾਂ, ਮਰਦ ਅਤੇ ਹੋਰ ਲਿੰਗਿਕ ਪਛਾਣ ਵਾਲੇ ਲੋਕ ਬਰਾਬਰ ਅਧਿਕਾਰਾਂ, ਜ਼ਿੰਮੇਵਾਰੀਆਂ, ਅਫਸਰਾਂ ਅਤੇ ਸਰੋਤਾਂ ਦਾ ਆਨੰਦ ਮਾਣਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਲਿੰਗ ਇੱਕੋ ਜਿਹੇ ਹਨ, ਸਗੋਂ ਇਹ ਹੈ ਕਿ ਕਿਸੇ ਵਿਅਕਤੀ ਦੇ ਅਧਿਕਾਰ, ਪਸੰਦ ਅਤੇ ਜੀਵਨ ਦੇ ਅਵਸਰ ਉਸਦੇ ਜਨਮ ਸਮੇਂ ਨਿਰਧਾਰਿਤ ਲਿੰਗ ਜਾਂ ਲਿੰਗਿਕ ਪਛਾਣ ਦੇ ਨਿਰਭਰ ਨਹੀਂ ਹੋਣੇ ਚਾਹੀਦੇ। ਲਿੰਗ ਬਰਾਬਰੀ ਪ੍ਰਾਪਤ ਕਰਨ ਲਈ ਜੀਵਨ ਦੇ ਕਈ ਮੁੱਖ ਖੇਤਰਾਂ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਦੂਰ ਕਰਨ ਦੀ ਲੋੜ ਹੈ। ਇਸ ਦੇ ਕਈ ਪ੍ਰਮੁੱਖ ਪਹਿਲੂ ਹਨ ਅਤੇ ਕਈ ਕਾਰਨ ਹਨ। ਆਰਥਿਕ ਸਸ਼ਕਤੀਕਰਨ ਇਸ ਦਾ ਇੱਕ ਕਾਰਨ ਹੈ। ਔਰਤਾਂ ਨੂੰ ਅਜੇ ਵੀ ਵੱਡੀਆਂ ਆਰਥਿਕ ਅਸਮਾਨਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਸਮਾਨ ਕੰਮ ਦੀ ਘੱਟ ਮਿਹਨਤਾਂ ਵਾਲੇ ਕੰਮ, ਜ਼ਮੀਨ ਅਤੇ ਪੂੰਜੀ ਤੱਕ ਸੀਮਿਤ ਪਹੁੰਚ ਅਤੇ ਘਰੇਲੂ ਕੰਮਾਂ ਦਾ ਅਸਮਾਨ ਬੋਝ ਸ਼ਾਮਲ ਹੈ। ਆਰਥਿਕ ਸਮਾਨਤਾ ਸਮਾਨ ਮੂਲ ਦੇ ਕੰਮ ਲਈ ਬਰਾਬਰ ਤਨਖਾਹ, ਵਿੱਤੀ ਸਰੋਤਾਂ ਤੱਕ ਬਰਾਬਰ ਪਹੁੰਚਣਾ ਅਤੇ ਹੋਰ ਵੀ ਕਈ ਕੰਮ ਜਿਵੇਂ ਕਿ ਲੀਡਰਸ਼ਿਪ ਵਿੱਚ ਬਰਾਬਰ ਦੀ ਭਾਗੀਦਾਰੀ ਨਹੀਂ ਮਿਲਦੀ। ਸਿੱਖਿਆ ਦੀ ਅਗਰ ਗੱਲ ਕੀਤੀ ਜਾਵੇ, ਸਿੱਖਿਆ ਵਿਅਕਤੀਗਤ ਵਿਕਾਸ ਅਤੇ ਸਮਾਜਿਕ ਤਰੱਕੀ ਦਾ ਮੁੱਖ ਸਾਧਨ ਹੈ। ਸਿੱਖਿਆ ਵਿੱਚ ਲਿੰਗ ਬਰਾਬਰੀ ਦਾ ਮਤਲਬ ਹੈ ਉਹਨਾਂ ਰੁਕਾਵਟਾਂ ਨੂੰ ਹਟਾਉਣਾ ਜਿਵੇਂ ਕਿ ਬਾਲ ਵਿਆਹ, ਗਰੀਬੀ, ਸਕੂਲਾਂ ਦੀ ਦੂਰੀ ਅਤੇ ਅਸੁਰੱਖਿਆ। ਅੱਜ ਵੀ ਦੇਖਿਆ ਜਾਂਦਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਕੁੜੀਆਂ ਨੂੰ ਕਈ ਕਿਲੋਮੀਟਰ ਤੱਕ ਸਕੂਲ ਦੂਰ ਪੈਦਲ ਹੀ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲ ਦੇ ਵਿੱਚ ਕੁੜੀਆਂ ਵਾਸਤੇ ਵੱਖ ਟੋਇਲੇਟ ਨਹੀਂ ਹਨ ਜਾਂ ਹੋਰ ਵੀ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਵਿਗਿਆਨ, ਤਕਨੀਕੀ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿੱਚ ਅੱਗੇ ਅਸੀਂ ਇਹਨਾਂ ਨੂੰ ਵਧਾਈਏ, ਜਿਸ ਨੂੰ ਅੱਜ ਕੱਲ੍ਹ ਸਟੈਮ ਵੀ ਕਿਹਾ ਜਾਂਦਾ ਹੈ। ਲਿੰਗ ਬਰਾਬਰੀ ਇਹ ਯਕੀਨੀ ਬਣਾਉਂਦੀ ਹੈ ਕਿ ਵਿਅਕਤੀਆਂ ਕੋਲ ਆਪਣੇ ਪ੍ਰਜਨਨ ਚੋਣਾਂ ਅਤੇ ਸਿਹਤ ਸੰਭਾਲ ਦੇ ਫੈਸਲਿਆਂ 'ਤੇ ਅਧਿਕਾਰ ਹੋਣਾ ਚਾਹੀਦਾ ਹੈ। ਇਸ ਵਿੱਚ ਮਾਤਾ ਦੀ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚਣਾ ਅਤੇ ਉਹਨੂੰ ਅੱਛਾ ਪੋਸ਼ਣ ਦੇਣਾ ਜਦੋਂ ਕਿ ਉਹ ਪ੍ਰੈਗਨੈਂਟ ਹੈਗੀ ਹੈ, ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਹਨ। ਲਿੰਗ ਅਧਾਰਿਕਤਾ, ਹਿੰਸਾ ਤੋਂ ਮੁਕਤੀ, ਬਾਲ ਵਿਆਹ ਵਰਗੀਆਂ ਹਾਨੀਕਾਰਕ ਪ੍ਰਥਾਵਾਂ ਨੂੰ ਸਾਨੂੰ ਖਤਮ ਕਰਨਾ ਪਵੇਗਾ, ਕਿਉਂਕਿ ਜੇ ਅਸੀਂ ਇਹਨਾਂ ਨੂੰ ਖਤਮ ਨਾ ਕੀਤਾ ਤਾਂ ਆਉਣ ਵਾਲੀ ਪੀੜ੍ਹੀ 'ਤੇ ਪ੍ਰਭਾਵ ਉਹਨਾਂ ਦਾ ਵੀ ਪਵੇਗਾ। ਜੇ ਇਸ 'ਤੇ ਅਸੀਂ ਵਿਆਪਕ ਪ੍ਰਭਾਵ ਦੀ ਗੱਲ ਕਰੀਏ ਤਾਂ ਲਿੰਗ ਬਰਾਬਰੀ ਕੇਵਲ ਔਰਤਾਂ ਦਾ ਮੁੱਦਾ ਨਹੀਂ ਹੈ, ਇੱਕ ਮਨੁੱਖੀ ਅਧਿਕਾਰ ਹੈ ਜੋ ਪੂਰੇ ਸਮਾਜ ਨੂੰ ਲਾਭ ਪਹੁੰਚਾਉਂਦਾ ਹੈ। ਜਦੋਂ ਔਰਤਾਂ ਸ਼ਕਤੀਸ਼ਾਲੀ ਹੁੰਦੀਆਂ ਹਨ ਤਾਂ ਦੇਸ਼ ਆਰਥਿਕ ਤੌਰ 'ਤੇ ਤਰੱਕੀ ਕਰਦਾ ਹੈ ਅਤੇ ਇਸਦੀ GDP ਵਿੱਚ ਵਾਧਾ ਹੁੰਦਾ ਹੈ। ਪਰਿਵਾਰਕ ਸਿਹਤ ਅਤੇ ਬੱਚਿਆਂ ਦੇ ਪੋਸ਼ਣ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਗਰੀਬੀ ਦਾ ਚੱਕਰ ਟੁੱਟਦਾ ਹੈ। ਭਾਈਚਾਰੇ ਨੂੰ ਵਧੇਰੇ ਲਚਕਦਾਰ ਅਤੇ ਸ਼ਾਂਤੀਪੂਰਨ ਬਣਾਉਂਦੇ ਹਨ। ਸਿੱਖਿਆ ਅਤੇ ਲਿੰਗ ਬਰਾਬਰੀ ਦੇ ਵਿਚਕਾਰ ਦਾ ਸੰਬੰਧ ਆਧੁਨਿਕ ਗਲੋਬਲ ਵਿਕਾਸ ਵਿੱਚ ਸਭ ਤੋਂ ਵੱਧ ਪਰਿਵਰਤਨਕਾਰੀ ਪਹਿਲੂਆਂ ਵਿੱਚ ਇੱਕ ਹੈ। ਸਿੱਖਿਆ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਅਤੇ ਲਿੰਗਿਕ ਸਮਾਨਤਾ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਹੈ। ਇਸ ਦੇ ਉਲਟ ਵਿਦਿਆਇਕ ਪ੍ਰਣਾਲੀਆਂ ਵਿੱਚ ਲਿੰਗ ਬਰਾਬਰੀ ਪ੍ਰਾਪਤ ਕਰਨਾ ਸਮਾਵੇਸ਼ੀ, ਲਚਕਦਾਰ ਅਤੇ ਆਰਥਿਕ ਤੌਰ 'ਤੇ ਜੀਵੰਤ ਸਮਾਜਾਂ ਦੇ ਨਿਰਮਾਣ ਲਈ ਜ਼ਰੂਰੀ ਹੈ। ਜਦੋਂ ਕੁੜੀਆਂ ਅਤੇ ਔਰਤਾਂ ਨੂੰ ਗੁਣਵੱਤਾਪੂਰਨ ਸਿੱਖਿਆ ਤੱਕ ਬਰਾਬਰ ਪਹੁੰਚ ਮਿਲਦੀ ਹੈ ਤਾਂ ਇਸਦੇ ਲਾਭ ਪੀੜ੍ਹੀਆਂ ਦਰ ਪੀੜ੍ਹੀਆਂ ਪਹੁੰਚਦੇ ਹਨ। ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਹੁੰਦਾ ਹੈ, ਆਰਥਿਕ ਵਿਕਾਸ ਨੂੰ ਗਤੀ ਮਿਲਦੀ ਹੈ, ਗਰੀਬੀ ਘਟਦੀ ਹੈ ਅਤੇ ਲੋਕਤੰਤਰ ਸ਼ਾਸਨ ਮਜ਼ਬੂਤ ਹੁੰਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਵਿਸ਼ਵ ਪੱਧਰ 'ਤੇ ਕਾਫ਼ੀ ਤਰੱਕੀ ਦੇ ਬਾਵਜੂਦ ਪ੍ਰਣਾਲੀਗਤ ਰੁਕਾਵਟਾਂ ਲੱਖਾਂ ਕੁੜੀਆਂ ਅਤੇ ਔਰਤਾਂ ਨੂੰ ਉਹਨਾਂ ਦੇ ਸਿੱਖਣ ਦੇ ਅਧਿਕਾਰ ਤੋਂ ਵਾਂਝਾ ਰੱਖਦੀਆਂ ਹਨ। ਇਹਨਾਂ ਚੁਣੌਤੀਆਂ ਦਾ ਹੱਲ ਕਰਨ ਲਈ ਇਹ ਸਮਝਣਾ ਜ਼ਰੂਰੀ ਹੈ कि सिक्ख्या विच लिंग असमानता किवें प्रगट हुंदी है। सिक्ख्या लिंग बराबरी दे एक साधन वजो सिक्ख्या मनुखी समर्था नू विकास अते एक प्रमुख माध्यम वजो काम करती है। यह औरतां नू रस्मी कारज विच शामिल होण बल प्रेरित करती है। सिक्ख्या प्रणालियां विच लिंग बराबरी सिक्ख्या विच समानता प्राप्त करन दी स्कूलां विच दाखले दे आंकड़े विच समानता तो इलावा होर भी बहुत कुछ करन दी लोड़ है। स्कूलां विच बिना किसी रुकावट तो भौतिक विधि अते सभ्याचारक दाखला शामिल हुंदा है। सिखण दे तजर्बे विच जे समानता होवे अते क्लास दे विच भी देखिया जाए जे टीचर भी बच्चियां नू समानता नाल वेखे बच्चियां नू हल्लाशेरी मिलदी है। कुड़ियां नू खास तौर ते स्कूलां विच कदी भी रुकावट नहीं हुंदी। कुड़ियां नू जे खेडां दे विच भी अग्गे कीता जाए तो कुड़ियां दा हौसला बहुत ही वधदा है। खास तौर ते गणित विच कुड़ियां नू कंपीटिशन्स विच मुंडियां दे नाल भेजिया जाए तां उत्थे भी सानू एक समानता दिखती है ते कुड़ियां नू काफ़ी प्रोत्साहन मिलता है। जे असी विश्व पद्धर ते देखिए तां विश्व बैंक दे अनुसार सेकेंडरी सिक्ख्या दा हर वाधू साल कुड़ी दी भविख दी कमाई दी समर्था नू 15% तो 25% तक वधाउंदा है। सेहत अते बाल सर्वाइवल पीढ़ियां दर पीढ़ियां औरतां ते बच्चियां दी 5 साल दी उम्र तो बाद ज्योंदे रखन दी संभावना 50%

0: ਵੱਧ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਬੱਚੀ ਜਦੋਂ ਕਿਸੇ ਘਰ ਦੇ ਵਿੱਚ ਜਨਮ ਲੈਂਦੀ ਹੈ ਉਸਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਏ, ਚੰਗੀ ਸਿਹਤ ਉਹਦੀ ਰਹਿੰਦੀ ਹੈ, ਅੱਗੇ ਜਾ ਕੇ ਵੀ ਜੇ ਪਰਿਵਾਰ ਉਸਨੂੰ ਸਕੂਲ ਦੇ ਵਿੱਚ ਟਾਈਮ ਸਿਰ ਐਡਮਿਸ਼ਨ ਕਰਾਏ, ਉਹਨੂੰ ਖੇਡਾਂ ਵਿੱਚ ਸਿੱਖਿਆ ਵਿੱਚ ਬਰਾਬਰ ਦਾ ਦਰਜਾ ਦੇ ਤਾਂ ਕੁੜੀ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਅਤੇ ਇਸੇ ਤਰ੍ਹਾਂ ਜੇ ਹਾਇਰ ਐਜੂਕੇਸ਼ਨ ਵਿੱਚ ਵੀ ਉਹਨੂੰ ਪ੍ਰੋਤਸਾਹਿਤ ਕੀਤਾ ਜਾਏ ਤਾਂ ਕੁੜੀ ਵੀ ਮੁੰਡੇ ਦੇ ਬਰਾਬਰੀ ਕਰਕੇ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਸਕਦੀ ਹੈ। ਜੇ ਰਾਸ਼ਟਰੀ ਦ੍ਰਿਸ਼ਟੀਕੋਣ ਔਰ ਤੋਂ ਦੇਖਿਆ ਜਾਏ ਤਾਂ ਭਾਰਤ ਨੇ ਪਿਛਲੇ ਦਹਾਕੇ ਦੌਰਾਨ ਪ੍ਰਾਇਮਰੀ, ਸੈਕੰਡਰੀ ਅਤੇ ਉੱਚ ਸਿੱਖਿਆ ਦੇ ਪੱਧਰਾਂ 'ਤੇ ਲਿੰਗਿਕ ਸਮਾਨਤਾ GPI ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਕੁੜੀਆਂ ਦਾ ਸਕੂਲਾਂ ਵਿੱਚ ਦਾਖਲਾ ਮੁੰਡਿਆਂ ਦੇ ਬਰਾਬਰ ਜਾਂ ਕੁਝ ਖੇਤਰਾਂ ਵਿੱਚ ਵੱਧ ਹੋ ਗਿਆ ਹੈ। ਉੱਚ ਸਿੱਖਿਆ ਵਿੱਚ ਔਰਤਾਂ ਦੀ ਵੱਧਦੀ ਭਾਗੀਦਾਰੀ ਵੱਲ ਦੇਖਿਆ ਜਾਏ ਤਾਂ ਉੱਚ ਸਿੱਖਿਆ ਬਾਰੇ ਆਲ ਇੰਡੀਆ ਸਰਵੇਖਣ AISHE ਅਨੁਸਾਰ ਉੱਚ ਸਿੱਖਿਆ ਵਿੱਚ ਕੁੜੀਆਂ ਦੀ ਭਾਗੀਦਾਰੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਰਾਸ਼ਟਰੀ ਸਿੱਖਿਆ ਨੀਤੀ NEP-VV ਦੀ ਅਧੀਨ ਵਜ਼ੀਫਿਆਂ ਰਾਹੀਂ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਲੇਕਿਨ ਇਸ ਦੇ ਨਾਲ ਨਾਲ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਕੂਲ ਅਤੇ ਯੂਨੀਵਰਸਿਟੀ ਦੇ ਦਾਖਲੇ ਵਿੱਚ ਵਾਧੇ ਦੇ ਬਾਵਜੂਦ ਔਰਤਾਂ ਦੀ ਰੋਜ਼ਗਾਰ ਕਾਰਜ ਬਲ ਵਿੱਚ ਭਾਗੀਦਾਰੀ ਅਜੇ ਵੀ ਉਮੀਦ ਮੁਤਾਬਕ ਨਹੀਂ ਵੱਧ ਰਹੀ। ਉਹ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਘਰੇਲੂ ਜ਼ਿੰਮੇਵਾਰੀਆਂ, ਸਮਾਜਕ ਰਵਾਇਤਾਂ ਅਤੇ ਰੋਜ਼ਗਾਰ ਦੀ ਸੀਮਿਤ ਅਵਸਰਾਂ ਕਰਕੇ ਔਰਤਾਂ ਰਸਮੀ ਰੋਜ਼ਗਾਰ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਪੇਂਡੂ ਖੇਤਰਾਂ ਤੋਂ ਕਾਲਜਾਂ ਜਾਂ ਸੈਕੰਡਰੀ ਸਕੂਲਾਂ ਤੱਕ ਪਹੁੰਚਣ ਲਈ ਸੁਰੱਖਿਅਤ ਅਤੇ ਸੁਖਾਲੀ ਸਰਕਾਰੀ ਆਵਾਜਾਈ ਦੀ ਘਾਟ ਇੱਕ ਵੱਡੀ ਰੁਕਾਵਟ ਹੈ। ਬਹੁਤ ਸਾਰੇ ਪਰਿਵਾਰਾਂ ਵਿੱਚ ਉੱਚ ਸਿੱਖਿਆ ਨੂੰ ਆਰਥਿਕ ਆਜ਼ਾਦੀ ਦਾ ਸਾਧਨ ਮੰਨਣ ਦੀ ਬਜਾਏ ਚੰਗੇ ਵਿਆਹ ਦੀ ਯੋਗਤਾ ਵਜੋਂ ਦੇਖਿਆ ਜਾਂਦਾ ਹੈ। ਜੇ ਕੁੜੀ BA ਜਾਂ MA ਕਰ ਲਏ ਤਾਂ ਕਹਿੰਦੇ ਹਨ ਵਰ ਚੰਗਾ ਮਿਲਦਾ ਹੈ। ਜੇ ਅਸੀਂ ਇਸ ਸੋਚ ਤੋਂ ਬਾਹਰ ਰਹੀਏ ਤਾਂ ਸਾਡੀਆਂ ਕੁੜੀਆਂ ਵੀ ਅੱਛੀਆਂ ਨੌਕਰੀਆਂ ਪ੍ਰਾਪਤ ਕਰ ਸਕਦੀਆਂ ਹਨ। ਇਸ ਤਰ੍ਹਾਂ ਤਕਨੀਕੀ ਯਾਨੀ STEM ਖੇਤਰਾਂ ਵਿੱਚ ਕੁੜੀਆਂ ਦੀ ਘੱਟ ਭਾਗੀਦਾਰੀ ਦੇਖੀ ਗਈ ਹੈ। ਆਮ ਡਿਗਰੀਆਂ ਵਿੱਚ ਕੁੜੀਆਂ ਦੀ ਗਿਣਤੀ ਭਾਵੇਂ ਵੱਧ ਹੈ ਪਰ ਅੱਜ ਵੀ ITI, IIT, ਪੋਲੀਟੈਕਨਿਕ ਵਰਗੇ ਤਕਨੀਕੀ ਕੋਰਸਾਂ ਵਿੱਚ ਕੁੜੀਆਂ ਦੀ ਗਿਣਤੀ ਅਜੇ ਵੀ ਘੱਟ ਹੈ। ਜੇ ਇਸ ਵੱਲ ਧਿਆਨ ਨਾਲ ਦੇਖੀਏ ਤਾਂ ਅਸੀਂ ਇਸ ਰੁਕਾਵਟ ਨੂੰ ਘੱਟ ਕਰ ਸਕਦੇ ਹਾਂ ਜੇ ਉਹਨਾਂ ਨੂੰ ਪਰਿਵਾਰ ਹੌਸਲਾ ਅਫਜ਼ਾਈ ਦੇ। ਲਿੰਗ ਬਰਾਬਰੀ ਲਈ ਸਿੱਖਿਆ ਜ਼ਰੂਰੀ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਬਰਾਬਰ ਦੀ ਪਹੁੰਚ, ਸੁਰੱਖਿਅਤ ਮਾਹੌਲ ਅਤੇ ਨਤੀਜਿਆਂ ਦੀ ਸਮਾਨਤਾ ਹੋਣੀ ਲਾਜ਼ਮੀ ਹੈ। ਬਾਲ ਵਿਆਹ, ਸੱਭਿਆਚਾਰਕ ਰੂੜੀਵਾਦਕ ਸੋਚ, ਆਰਥਿਕ ਮਜਬੂਰੀਆਂ, ਸਕੂਲਾਂ ਦੀ ਦੂਰੀ ਅਤੇ ਸੁਰੱਖਿਅਤ ਸ਼ੌਚਾਲਿਆ ਦੀ ਘਾਟ ਕੁੜੀਆਂ ਦੀ ਪੜ੍ਹਾਈ ਵਿੱਚ ਵੱਡੀਆਂ ਰੁਕਾਵਟਾਂ ਪੈਦਾ ਕਰਦੀਆਂ ਹਨ। ਕੁੜੀਆਂ ਦੀ ਸੈਕੰਡਰੀ ਸਿੱਖਿਆ ਨਾਲ ਭਵਿੱਖ ਦੀ ਕਮਾਈ ਵਿੱਚ ਹਮੇਸ਼ਾ ਹੀ ਵਾਧਾ ਹੋਵੇਗਾ। ਬਾਲ ਮੌਤ ਦਰ ਘਟਦੀ ਹੈ, ਪੀੜ੍ਹੀ ਦਰ ਪੀੜ੍ਹੀ ਗਰੀਬੀ ਦਾ ਚੱਕਰ ਟੁੱਟਦਾ ਹੈ, ਲਚਕਦਾਰ ਮਜ਼ਬੂਤੀ ਹੁੰਦੀ ਹੈ। ਸਖ਼ਤ ਕਾਨੂੰਨੀ ਨੀਤੀਆਂ, ਬੁਨਿਆਦੀ ਢਾਂਚੇ ਵਿੱਚ ਸੁਧਾਰ, ਪਾਠਕ੍ਰਮ ਵਿੱਚੋਂ ਲਿੰਗਿਕ ਵਿਤਕਰੇ ਦਾ ਖਾਤਮਾ, ਮਹਿਲਾ ਅਧਿਆਪਕਾਂ ਦੀ ਨਿਯੁਕਤੀ ਅਤੇ ਭਾਈਚਾਰਕ ਜਾਗਰੂਕਤਾ ਨਾਲ ਹੀ ਸਥਾਈ ਲਿੰਗ ਬਰਾਬਰੀ ਸੰਭਵ ਹੈ। ਜੇ ਅੱਜ ਅਸੀਂ ਆਪਣੀਆਂ ਅੱਖਾਂ ਨਾ ਖੋਲੀਆਂ, ਕੁੜੀਆਂ ਨੂੰ ਬਰਾਬਰੀ ਦਾ ਦਰਜਾ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕੁੜੀਆਂ ਸਾਡੇ ਉੱਚੀਆਂ ਉੱਚੀਆਂ ਅਹੁਦਿਆਂ ਤੱਕ ਨਹੀਂ ਪਹੁੰਚ ਸਕਣਗੀਆਂ ਤੇ ਉਹ ਘਰਾਂ ਵਿੱਚ ਹੀ ਸੀਮਿਤ ਰਹਿ ਜਾਣਗੀਆਂ।
1: ਹੁਣੇ ਤੁਸੀਂ ਸੁਣ ਰਹੇ ਸੀ ਜਸਮੀਤ ਕੌਰ ਦੀ ਵਾਰਤਾ ਸਿੱਖਿਆ ਅਤੇ ਲਿੰਗ ਸਮਾਨਤਾ। ਹੁਣ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਇਹ ਗੀਤ, ਤੂੰ ਸੌ ਕੇ ਰਾਤ ਗੁਜ਼ਾਰ ਲਈ, ਮੈਂ ਰੋ ਕੇ ਰਾਤ ਗੁਜ਼ਾਰ ਲਈ।

ਇਹ ਗੀਤ ਤੁਸੀਂ ਬੱਬੂ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਹੈ ਇਸੇ ਆਵਾਜ਼ ਵਿੱਚ ਇਹ ਗੀਤ। ਦਿਲ ਤਾਂ ਪਾਗਲ ਏ, ਦੋ ਘੜੀਆਂ ਰੋ ਕੇ ਚੁੱਪ ਕਰ ਜਾਓ, ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਓ।

ਇਹ ਗੀਤ ਤੁਸੀਂ ਬੱਬੂ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: श्रोताओं, अभी आप सुन रहे थे कार्यक्रम एक ही फिल्म से। यह आकाशवाणी दिल्ली का इंद्रप्रस्थ चैनल है। अब से कुछ ही देर में आप सुनेंगे पंजाबी में समाचार।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਨੈਸ਼ਨਲ ਟੈਸਟਿੰਗ ਏਜੰਸੀ ਨੇ UGC ਨੈਟ ਜੂਨ 2026 ਪ੍ਰੀਖਿਆ ਦੇ 84 ਵਿਸ਼ਿਆਂ ਲਈ ਆਰਜ਼ੀ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਨੇ। ਬੀਜੇਪੀ ਨੇ ਕਾਂਗਰਸ ਪਾਰਟੀ ਤੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਹੈ। ਦੇਸ਼ ਅੱਜ ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਉੜੀਸਾ ਚ ਬੇਤਰਨੀ ਨਦੀ ਚ ਪਾਣੀ ਦਾ ਪੱਧਰ ਵਧਣ ਕਾਰਨ ਰਾਜ ਦੇ ਉੱਤਰੀ ਹਿੱਸਿਆਂ ਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਤੇ BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਕੱਲ੍ਹ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਸ਼ੁਰੂ ਹੋ ਰਹੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ UGC ਨੈਟ ਜੂਨ 2026

0: ਦੀ ਪ੍ਰੀਖਿਆ ਦੇ 84 ਵਿਸ਼ਿਆਂ ਲਈ ਆਰਸੀ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਨੇ। ਐਨਟੀਏ ਨੇ ਇਤਰਾਜ਼ ਦਰਜ ਕਰਨ ਲਈ ਵਿੰਡੋ ਵੀ ਖੋਲ੍ਹ ਦਿੱਤੀ ਹੈ ਜੋ 18 ਅਗਸਤ ਤੱਕ ਖੁੱਲ੍ਹੀ ਰਹੇਗੀ। ਉਮੀਦਵਾਰ ਅਧਿਕਾਰ ਅਤੇ UGC ਨੈੱਟ ਪੋਰਟਲ ਰਾਹੀਂ ਆਨਲਾਈਨ ਉੱਤਰ ਕੁੰਜੀਆਂ ਤੇ ਇਤਰਾਜ਼ ਜਮ੍ਹਾਂ ਕਰ ਸਕਦੇ ਨੇ। ਐਨਟੀਏ ਨੇ ਕਿਹਾ ਕਿ ਹਰੇਕ ਇਤਰਾਜ਼ ਲਈ 200 ਰੁਪਏ ਦੀ ਪ੍ਰੋਸੈਸਿੰਗ ਫੀਸ ਲਾਗੂ ਹੋਏਗੀ। ਇਸ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਨੂੰ ਹਰੇਕ ਇਤਰਾਜ਼ ਦੇ ਸਮਰਥਨ ਵਿਚ ਦਸਤਾਵੇਜ਼ੀ ਸਬੂਤ ਦੇਣੇ ਹੋਣਗੇ। ਏਜੰਸੀ ਨੇ ਵੀ ਸਪਸ਼ਟ ਕੀਤਾ ਹੈ ਕਿ ਹੋਰ ਤਰੀਕੇ ਰਾਹੀਂ ਜਮ੍ਹਾਂ ਕਰਵਾਏ ਗਏ ਇਤਰਾਜ਼ਾਂ ਤੇ ਵਿਚਾਰ ਨਹੀਂ ਕੀਤਾ ਜਾਏਗਾ। ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਤਰੀਕ 18 ਅਗਸਤ ਹੈ। ਐਨਟੀਏ ਨੇ ਅੱਗੇ ਦਸਿਆ ਕਿ ਅੰਗਰੇਜ਼ੀ, ਕਾਮਰਸ ਅਤੇ ਸੋਸ਼ੀਓਲੋਜੀ ਸਮੇਤ ਬਾਕੀ 3 ਵਿਸ਼ਿਆਂ ਤੇ ਪ੍ਰਸ਼ਨ ਪੱਤਰਾਂ ਵਿਚ ਵੱਖ ਵੱਖ ਤਰ੍ਹਾਂ ਦੀਆਂ ਗਲਤੀਆਂ ਬਾਰੇ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ। ਇਸ ਨੇ ਕਿਹਾ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਅੱਜ ਬਾਅਦ ਵਿਚ ਇਨ੍ਹਾਂ ਤਿੰਨਾਂ ਵਿਸ਼ਿਆਂ ਬਾਰੇ ਇਕ ਵੱਖਰਾ ਜਨਤਕ ਨੋਟਿਸ ਜਾਰੀ ਕੀਤਾ ਜਾਏਗਾ। ਐਨਟੀਏ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ ਇਸ ਦੀ ਅਧਿਕਾਰਤ ਵੈਬਸਾਈਟ ਅਤੇ ਤਸਦੀਕਸ਼ੁਦਾ ਸੋਸ਼ਲ ਮੀਡੀਆ ਹੈਂਡਲਾਂ ਤੇ ਪ੍ਰਕਾਸ਼ਿਤ ਜਾਣਕਾਰੀ ਤੇ ਹੀ ਭਰੋਸਾ ਕਰਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਦੇ 10ਵੇਂ ਆਜ਼ਾਦੀ ਦਿਵਸ ਤੇ ਸ਼ੁਭਕਾਮਨਾਵਾਂ ਦੇਣ ਲਈ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਮਾਲਦੀਵ ਦੇ ਰਾਸ਼ਟਰਪਤੀ ਡਾ ਮੁਹੰਮਦ ਮੁਇਜ਼ੂ ਦਾ ਇਹ ਕਹਿੰਦਿਆਂ ਧੰਨਵਾਦ ਕੀਤਾ ਕਿ ਭਾਰਤ ਮਾਲਦੀਵ ਸਾਂਝੇਦਾਰੀ ਦਾ ਨਿਰੰਤਰ ਅੱਗੇ ਵਧਣਾ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਹੈ। ਨੇਪਾਲ ਦੇ ਰਾਸ਼ਟਰਪਤੀ ਰਾਮ ਚੰਦਰ ਪੌੜਲ ਦੀਆਂ ਸ਼ੁਭਕਾਮਨਾਵਾਂ ਦੇ ਜਵਾਬ ਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਾਲਾਂ ਵਿਚ ਨੇਪਾਲ ਨਾਲ ਆਪਣੀ ਵਿਸ਼ੇਸ਼ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹੈ। ਰਾਸ਼ਟਰਪਤੀ ਨੇ ਸਲੋਵੇਕਿਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੀਨੀ ਦਾ ਵੀ ਧੰਨਵਾਦ ਕੀਤਾ। ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਦੋਸਤਾਨਾ ਸਬੰਧ ਨਿਰੰਤਰ ਮਜ਼ਬੂਤ ਹੋ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਜ਼ਾਦੀ ਦਿਵਸ ਤੇ ਸ਼ੁਭਕਾਮਨਾਵਾਂ ਦੇਣ ਵਾਲੇ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਸ਼ੁਭਕਾਮਨਾਵਾਂ ਦੇਣ ਵਾਲਿਆਂ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਸ਼ਾਮਲ ਸਨ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਦਾ ਧੰਨਵਾਦ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਸਦੀਆਂ ਪੁਰਾਣੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਨੇ। ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੋ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਭੂਟਾਨ ਨਾਲ ਵਿਸ਼ੇਸ਼ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਬਹੁਤ ਮਹੱਤਵ ਦਿੰਦਾ ਹੈ। ਸਲੋਵੇਕਿਆ ਦੇ ਰਾਸ਼ਟਰਪਤੀ ਪੀਟਰ ਪਰਗਨੀ ਦੇ ਵਧਾਈ ਸੰਦੇਸ਼ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਲੋਵਾਕਿਆ ਵਿਚਕਾਰ ਵਿਆਪਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ। ਬੀਜੇਪੀ ਨੇ ਅੱਜ ਕਾਂਗਰਸ ਪਾਰਟੀ ਤੇ ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਹੈੱਡਕੁਆਟਰ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸੋਨੀਆ ਗਾਂਧੀ ਨੇ ਵੰਦੇ ਮਾਤਰਮ ਗਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਨਾ ਸਿਰਫ ਰਾਸ਼ਟਰੀ ਗੀਤ ਦਾ ਸਗੋਂ ਦੇਸ਼ ਦੇ ਸੰਵਿਧਾਨ ਅਤੇ ਲੋਕਾਂ ਦਾ ਵੀ ਅਪਮਾਨ ਕੀਤਾ।
1: ਹਮਨੇ ਕਲ ਜਬ ਦੇਸ਼ ਸਵਤੰਤਰਤਾ ਦਿਵਸ ਮਨਾ ਰਹਾ ਥਾ ਹਮਨੇ ਕਾਂਗਰਸ ਪਾਰਟੀ ਹੈੱਡਕੁਆਟਰਸ ਮੇ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਦੁਆਰਾ ਕੀਆ ਗਿਆ ਵਿਰੋਧ ਮੇ ਦੇਖਾ। ਕਾਂਗਰਸ ਨੇ ਸਿਰਫ ਫ੍ਰੀਡਮ ਫਾਈਟਰਸ ਕਾ ਹੀ ਅਪਮਾਨ ਨਹੀਂ ਇਸ ਦੇਸ਼ ਕੇ ਸੰਵਿਧਾਨ ਕਾ, ਇਸ ਦੇਸ਼ ਕੀ ਸੰਪ੍ਰਭੁਤਾ ਅਖੰਡਤਾ ਕਾ ਔਰ ਇਸ ਦੇਸ਼ ਕੇ 140 ਕਰੋੜ ਦੇਸ਼ਵਾਸੀਓ ਕਾ ਅਪਮਾਨ ਕੀਆ ਹੈ ਵੰਦੇ ਮਾਤਰਮ ਕੇ ਉਦਘੋਸ਼ ਕਾ ਵਿਰੋਧ ਕਰਤੇ ਹੋਏ।
0: ਬੀਜੇਪੀ ਦੇ ਇਲਜ਼ਾਮਾਂ ਪ੍ਰਤੀਕਰਮ ਕਰਦਿਆਂ ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਕਿਹਾ ਕਿ ਆਜ਼ਾਦੀ ਦਿਵਸ ਦੇ ਸਮਾਗਮ ਦੌਰਾਨ ਪਾਰਟੀ ਹੈੱਡਕੁਆਟਰ ਵਿਖੇ ਪੂਰਾ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ ਗਿਆ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਅੱਜ ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਤੇ ਸਾਬਕ ਪ੍ਰਧਾਨ ਮੰਤਰੀ ਦਾ 2018 ਵਿਚ ਅੱਜ ਹੀ ਦੇ ਦਿਨ ਦੇਹਾਂਤ ਹੋ ਗਿਆ ਸੀ। 2015 ਵਿਚ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਮਾਧੀ ਸਦੈਵ ਅਟਲ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੀ ਮੌਜੁਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਸ੍ਰੀ ਮੋਦੀ ਨੇ ਵਾਜਪੇਈ ਨੂੰ ਇੱਕ ਅਸਾਧਾਰਨ ਦੂਰਦਰਸ਼ੀ ਅਤੇ ਇੱਕ ਸ਼ਾਨਦਾਰ ਰਾਜਨੇਤਾ ਦੱਸਿਆ ਜਿਨ੍ਹਾਂ ਆਪਣਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਸ਼ਬਦਾਂ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਨੇ ਦੇਸ਼ ਨੂੰ ਮਜ਼ਬੂਤ ਬਣਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਇਕ ਦੇਸ਼ ਭਗਤ ਸਿਆਸਤਦਾਨ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ। ਓਡੀਸ਼ਾ ਦੀ ਬੇਤਰਨੀ ਨਦੀ ਵਿਚ ਆਏ ਹੜ੍ਹ ਨੇ ਰਾਜ ਦੇ ਉੱਤਰੀ ਇਲਾਕੇ ਵਿਚ ਆਮ ਜਨਜੀਵਨ ਪ੍ਰਭਾਵਿਤ ਕੀਤੈ। ਜਾਜਪੁਰ ਤੇ ਭਦਰਕ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕਿਆਂ ਚ ਪਾਣੀ ਭਰ ਗਿਆ ਹੈ। ਅਖੁਆਪਾੜਾ ਵਿਚ ਬੇਤਰਨੀ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ ਜਦੋਂ ਕਿ ਸਲਾਂਦੀ ਗੈਂਗੂਟੀ ਅਤੇ ਕੋਚੀਲਾ ਨਦੀਆਂ ਵਿਚ ਪਾਣੀ ਦੇ ਪੱਧਰ ਵਿਚ ਵਾਧੇ ਨਾਲ ਭਦਰਕ ਵਿਚ ਹੜ੍ਹ ਦਾ ਖਤਰਾ ਹੋਰ ਵੱਧ ਗਿਆ ਹੈ। ਪੱਛਮੀ ਬੰਗਾਲ ਚ ਰਾਮਪੁਰ ਹਾਟ ਦੇ ਸਾਬਕ ਵਿਧਾਇਕ ਆਸ਼ੀਸ਼ ਬੈਨਰਜੀ ਦੀ ਲਾਸ਼ ਅੱਜ ਸਵੇਰੇ ਉਨ੍ਹਾਂ ਦੇ ਘਰ ਨੇੜੇ ਉਨ੍ਹਾਂ ਦੇ ਦਫ਼ਤਰ ਵਿਚ ਲਟਕੀ ਮਿਲੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸ਼ੀਸ਼ ਬੈਨਰਜੀ 5 ਵਾਰ ਵਿਧਾਇਕ ਰਹੇ ਅਤੇ ਉਨ੍ਹਾਂ ਤ੍ਰਿਣਮੂਲ ਕਾਂਗਰਸ ਸਰਕਾਰ ਦੌਰਾਨ ਕਈ ਵਿਭਾਗਾਂ ਵਿਚ ਮੰਤਰੀ ਵਜੋਂ ਸੇਵਾ ਨਿਭਾਈ। ਇਸ ਵਾਰ ਉਹ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਭਾਰਤ ਮੰਗਲਵਾਰ 18 ਅਗਸਤ ਨੂੰ ਨਵੀਂ ਦਿੱਲੀ ਵਿਚ ਬ੍ਰਿਕਸ ਤੇ ਚੌਗਿਰਦਾ ਮੰਤਰੀਆਂ ਦੀ 12ਵੀਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਸਿਲਸਿਲੇ ਵਿਚ ਵਾਤਾਵਰਣ, ਕਾਰਜ ਸਮੂਹ ਅਤੇ ਜਲਵਾਯੂ ਤਬਦੀਲੀ ਅਤੇ ਨਿਰੰਤਰ ਵਿਕਾਸ ਬਾਰੇ ਸੰਪਰਕ ਸਮੂਹ ਦੇ ਅਧਿਕਾਰੀ ਕੱਲ੍ਹ ਮੀਟਿੰਗ ਕਰਨਗੇ। ਬ੍ਰਿਕਸ ਚੌਗਿਰਦਾ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਚੌਗਿਰਦੇ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਕਰਨਗੇ। ਮੰਤਰਾਲੇ ਨੇ ਕਿਹਾ ਕਿ ਮੀਟਿੰਗ ਅਰਥਪੂਰਨ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋਣ, ਆਮ ਸਹਿਮਤੀ ਬਣਾਉਣ ਅਤੇ ਵਾਤਾਵਰਣ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਹੈ। BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਕੱਲ੍ਹ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਹੈ। ਇਹ ਚੈਂਪੀਅਨਸ਼ਿਪ 23 ਅਗਸਤ ਤੱਕ ਚੱਲੇਗੀ। ਭਾਰਤ ਦੂਜੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹੈ। ਇਸ ਤੋਂ ਪਹਿਲਾਂ ਇਹ ਚੈਂਪੀਅਨਸ਼ਿਪ 2009 ਵਿਚ ਭਾਰਤ ਵਿਚ ਹੋਈ ਸੀ। ਸਾਬਕਾ ਵਿਸ਼ਵ ਚੈਂਪੀਅਨ PV ਸਿੰਧੂ ਕੱਲ੍ਹ ਮਹਿਲਾ ਸਿੰਗਲਸ ਵਿਚ ਆਪਣਾ ਪਹਿਲਾ ਮੈਚ ਖੇਡੇਗੀ। ਪੁਰਸ਼ ਸਿੰਗਲਸ ਵਿਚ ਲਕਸ਼ਯ ਸੇਨ ਤੋਂ ਵਧੀਆ ਕਾਰਗੁਜ਼ਾਰੀ ਦੀ ਉਮੀਦ ਹੈ। ਆਯੂਸ਼ ਸ਼ੈਟੀ ਪਹਿਲੇ ਗੇੜ ਵਿਚ ਚੀਨ ਦੇ ਮੌਜੂਦਾ ਚੈਂਪੀਅਨ ਸ਼ੀ ਯੂਕੀ ਖਿਲਾਫ਼ ਖੇਡੇਗਾ। ਸਾਤਵਿਕ ਸਾਈ ਰਾਜ, ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਤੋਂ ਪੁਰਸ਼ ਡਬਲਜ਼ ਵਿਚ ਭਾਰਤ ਲਈ ਤਮਗਾ ਜਿੱਤਣ ਦੀ ਉਮੀਦ ਹੈ। ਟਰੇਸਾ ਜੋਲੀ ਅਤੇ ਗਾਇਤਰੀ ਗੋਪੀ ਚੰਦ ਦੀ ਜੋੜੀ ਮਹਿਲਾ ਡਬਲਜ਼ ਵਿਚ ਚੁਣੌਤੀ ਪੇਸ਼ ਕਰੇਗੀ। ਧਰੁਵ ਕਪਿਲਾ ਅਤੇ ਤ੍ਰਿਸ਼ਾ ਕ੍ਰਾਸਟੋ ਮਿਕਸਡ ਡਬਲਜ਼ ਵਿਚ ਭਾਰਤ ਦੀ ਅਗਵਾਈ ਕਰਨਗੇ। ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਆਸਟ੍ਰੇਲੀਆਈ ਧਰਤੀ ਤੇ ਬੰਗਲਾਦੇਸ਼ ਦੀ ਪਹਿਲੀ ਟੈਸਟ ਜਿੱਤ ਹੈ ਅਤੇ ਆਸਟ੍ਰੇਲੀਆ ਖਿਲਾਫ਼ ਕੁੱਲ ਮਿਲਾ ਕੇ ਦੂਜੀ ਜਿੱਤ ਹੈ। ਦੋਵਾਂ ਦੇਸ਼ਾਂ ਵਿਚਕਾਰ ਦੂਜਾ ਟੈਸਟ 22 ਅਗਸਤ ਤੋਂ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਨੈਸ਼ਨਲ ਟੈਸਟਿੰਗ ਏਜੰਸੀ ਨੇ UGC ਨੈੱਟ ਜੂਨ 2026 ਪ੍ਰੀਖਿਆ ਦੇ 84 ਵਿਸ਼ਿਆਂ ਲਈ ਆਰਜ਼ੀ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਨੇ। BJP ਨੇ ਕਾਂਗਰਸ ਪਾਰਟੀ ਤੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਹੈ। ਦੇਸ਼ ਅੱਜ ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਓਡੀਸ਼ਾ ਚ ਬੇਤਰਨੀ ਨਦੀ ਚ ਪਾਣੀ ਦਾ ਪੱਧਰ ਵਧਣ ਕਾਰਨ ਰਾਜ ਦੇ ਉੱਤਰੀ ਹਿੱਸਿਆਂ ਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਤੇ BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਕੱਲ੍ਹ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਵੇਗਾ। ਨਮਸਕਾਰ।